ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਸਾਰੇ ਇਹ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪੰਦੀ।

ਕਾਨਵੀ ਦਸ਼ਮਲਵ 2 ਮੈਗਾਹਰਟਸ ਪਰ ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਦਰਸ਼ਕੋ ਮੈਂ ਸ਼ਸ਼ੀ ਹਾਜ਼ਰ ਹੋਈ ਹਾਂ ਕਾਰਜਕ੍ਰਮ ਲੈ ਕਰੀ ਮਾਟੀ ਦੀ ਮਹਿਕ ਤਾਂ ਮਾਟੀ ਦੀ ਮਹਿਕ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸੇ ਤੁਹਾਂ ਤੱਕ ਰਹਿੰਦਾ ਹੈ 2-3 ਵਜੇ ਤੱਕ ਕਹਿੰਦੇ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ ਚਾਹਾਂ ਕਰਨੇ ਜੁੜਦੇ ਨਾ ਕਨੇ ਆਹ ਕਰਨੇ ਗੱਲਬਾਤ ਜਿਹੜਾ ਹੈ ਸੇ ਜ਼ਰੂਰ ਕਰਦੇ ਨਾ ਦਰਸ਼ਕ ਮਾਟੀ ਦੀ ਮਹਿਕ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸੇ ਕੁਥੀ ਨਾ ਕੁਥੀ ਆਹਾਂ ਜੋ ਆਪਣੀ ਮਿੱਟੀ ਕਰਨੇ ਆਪਣੀ ਸੰਸਕ੍ਰਿਤੀ ਕਰਨੇ ਆਪਣੇ ਜਿਹੜਾ ਰੀਤੀ ਰਿਵਾਜ਼ ਹਨ ਜਾਂ ਆਪਣੇ ਜਿਹੜਾ ਲੋਕ ਗੀਤ ਹਨ ਤਿੰਨਾਂ ਕਰਨੇ ਜੋੜੀ ਕਰੀ ਜਿਹੜਾ ਹੈ ਸੇ ਕਾਰਜਕ੍ਰਮ ਤੁਹਾਂ ਜੋ ਰੱਖਦਾ ਹੈ ਕਹਿੰਦੇ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਕਰਨੇ ਜੁੜਦੇ ਨਾ ਕਹਿੰਦੇ ਆਪਣੀ ਪਸੰਦ ਦਾ ਜਿਹੜਾ ਗੀਤ ਹੈ ਸਭੀ ਸੁਣਦੇ ਨਾ ਲੋਕ ਗੀਤ ਕਿਉਂਕਿ ਇਹ ਕਾਰਜਕ੍ਰਮ ਪਹਾੜੀ ਕਾਰਜਕ੍ਰਮ ਹੈ ਮਾਟੀ ਦੀ ਮਹਿਕ ਮਿੱਟੀ ਕਰਨੇ ਜੋੜੀ ਕਰੀ ਜਿਹੜਾ ਸੇ ਆਹ ਜੋ ਇਹ ਕਾਰਜਕ੍ਰਮ ਰੱਖਦਾ ਹੈ ਅਤੇ ਇਸੇ ਕਰਨੇ ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਕਰਨੇ ਜੁੜ ਸਕਦੇ ਜੁੜਨੇ ਵਾਸਤੇ ਜਿਹੜਾ ਨੰਬਰ ਹੈ ਸਟੂਡੀਓ ਦਾ ਸੇ ਤੁਹਾਂ ਤੱਕ ਪਹੁੰਚਾਈਂਦੇ ਨਾ ਨੰਬਰ ਹੈ 7011817091 ਨੰਬਰ ਤੁਹਾਂ ਤੱਕ ਪਹੁੰਚਾਈ ਤਾਂ ਹੈ ਕਹਿੰਦੇ ਬਾਕੀ ਜਿਹੜਾ ਕੰਮ ਹੈ ਸੇ ਤੁਹਾਂ ਦਾ ਹੈ ਇਸੀ ਕਰਨੇ ਆਹਾਂ ਦਾ ਵੀ ਕੰਮ ਹੈ ਆਹਾਂ ਵੀ ਆਪਣਾ ਜਿਹੜਾ ਕੰਮ ਹੈ ਸੇ ਸ਼ੁਰੂ ਕਰਦੇ ਨਾ ਕਾਰਜਕ੍ਰਮ ਦਾ ਜਿਹੜਾ ਆਗਾਜ਼ ਹੈ ਸੇ ਕਰਦੇ ਨਾ ਇਸ ਗੀਤ ਕਰਨੇ ਬਾਕੀ ਦੀਆਂ ਜਿਹੜਾ ਗੱਲਾਂ ਨਾ ਸੇ ਇਸ ਗੀਤ ਦੇ ਬਾਅਦ ਤੁਹਾਂ ਤੱਕ ਪਹੁੰਚਾਉਂਦੇ ਨਾ